0: ਜੇ ਮੈਨੂੰ ਯਾਰ ਨਾ ਮਿਲਾ
1: ਪਾਠੀਬਾਸ ਐਫਐਮ ਸਮਾਂ ਸੂਚਕ ਯੋ ਪਾਠੀਬਾਸ ਐਫਐਮ ਕੋ ਸਮਾਂ ਹੋ ਅਹਿਲੇ ਦਿਵਸੋ 2 ਵਜੇ